ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅਤੇ ਅੱਜ ਅਸੀਂ ਗੱਲ ਕਰਾਂਗੇ ਵਾਟਰ ਹਾਰਵੈਸਟਿੰਗ ਬਾਰੇ। ਅਕਸਰ ਕਿਹਾ ਵੀ ਜਾਂਦਾ ਹੈ ਕਿ ਬੂੰਦ ਬੂੰਦ ਦੇ ਨਾਲ ਤਲਾਬ ਭਰ ਜਾਂਦਾ ਹੈ, ਅਤੇ ਇਹ ਗੱਲ 16 ਨੇ ਸੱਚ ਏ। ਸਾਉਣ ਦਾ ਮਹੀਨਾ ਚੱਲ ਰਿਹਾ ਏ ਅਤੇ ਬਰਸਾਤ ਨਾ ਹੋਵੇ, ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਏ? ਮੀਂਹ ਦਾ ਪਾਣੀ ਅਜਾਈ ਜਾਂ ਬੇਕਾਰ ਨਾ ਜਾਵੇ ਅਤੇ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪਾਣੀ ਬਚਾ ਕੇ ਰੱਖ ਸਕੀਏ, ਤਾਂ ਕਿ ਉਹ ਵੀ ਸਾਡੇ 'ਤੇ ਮਾਣ ਮਹਿਸੂਸ ਕਰਨ। ਇਸ ਲਈ ਬਰਸਾਤ ਦੇ ਇਸ ਮੌਸਮ 'ਚ ਜਦੋਂ ਮੀਂਹ ਪਵੇ ਤਾਂ ਇਸ ਨੂੰ ਅਜਾਈ ਨਾ ਜਾਣ ਦੇਈਏ। ਇਸ ਲਈ ਛੋਟੇ ਛੋਟੇ ਨੁਕਤੇ ਅਪਣਾ ਕੇ ਤੁਸੀਂ ਬਰਸਾਤ ਦੇ ਪਾਣੀ ਨੂੰ ਵਿਅਰਥ ਜਾਣ ਤੋਂ ਰੋਕ ਸਕਦੇ ਹੋ। ਇਸ ਦੇ ਲਈ ਤੁਸੀਂ ਵਾਟਰ ਰੀਚਾਰਜਿੰਗ ਸਿਸਟਮ ਲਗਾ ਕੇ ਮੀਂਹ ਦੇ ਪਾਣੀ ਨੂੰ ਧਰਤੀ 'ਚ ਮੁੜ ਤੋਂ ਵਾਪਸ ਭੇਜ ਸਕਦੇ ਹੋ। ਇਹੀ ਨਹੀਂ, ਮੀਂਹ ਦੇ ਪਾਣੀ ਨੂੰ ਛੱਤਾਂ 'ਤੇ ਇਕੱਠਾ ਕਰਕੇ ਪਾਈਪ ਰਾਹੀਂ ਤੁਸੀਂ ਇਸ ਨੂੰ ਕਿਸੇ ਟੋਏ ਵਿੱਚ ਇਕੱਤਰ ਕਰ ਸਕਦੇ ਹੋ। ਇਸੇ ਤਰ੍ਹਾਂ ਤਲਾਬਾਂ ਅਤੇ ਛੱਪੜਾਂ 'ਚ ਇਸ ਪਾਣੀ ਨੂੰ ਇਕੱਠਾ ਕੀਤਾ ਜਾ ਸਕਦਾ ਏ। ਇਸ ਦੇ ਨਾਲ ਇੱਕ ਤਾਂ ਪਾਣੀ ਦਾ ਪੱਧਰ ਨੀਵਾਂ ਨਹੀਂ ਜਾਂਦਾ ਅਤੇ ਦੂਜੇ ਹੜ੍ਹ ਵਰਗੇ ਹਾਲਾਤ ਪੈਦਾ ਨਹੀਂ ਹੁੰਦੇ। ਧਰਤੀ ਵਿਚਲੇ ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੋ ਰਿਹਾ ਏ ਅਤੇ ਅਕਸਰ ਕਿਹਾ ਵੀ ਜਾਂਦਾ ਏ ਕਿ ਅਗਲਾ ਯੁੱਧ ਪਾਣੀ ਦੇ ਲਈ ਹੋਵੇਗਾ। ਅਤੇ ਪਾਣੀ ਤੋਂ ਬਿਨਾਂ ਤਾਂ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਾਰੇ ਕੰਮ ਪਾਣੀ 'ਤੇ ਹੀ ਨਿਰਭਰ ਨੇ। ਪਾਣੀ ਲਈ ਯੁੱਧ ਵਰਗੇ ਹਾਲਾਤ ਪੈਦਾ ਨਾ ਹੋਣ, ਇਸ ਲਈ ਸਾਨੂੰ ਮੀਂਹ ਦੇ ਪਾਣੀ ਨੂੰ ਬਚਾਉਣਾ ਪਵੇਗਾ ਅਤੇ ਇਸ ਬਰਸਾਤੀ ਸੀਜ਼ਨ 'ਚ ਪਾਣੀ ਇਕੱਠਾ ਕਰਕੇ ਦੁਬਾਰਾ ਵਰਤਣ ਦੇ ਲਾਇਕ ਬਣਾਇਆ ਜਾ ਸਕਦਾ ਏ। ਇਸ ਲਈ ਸਾਨੂੰ ਇਸ ਮੌਸਮ 'ਚ ਵੱਧ ਤੋਂ ਵੱਧ ਰੁੱਖ ਵੀ ਲਗਾਉਣੇ ਚਾਹੀਦੇ ਨੇ, ਕਿਉਂਕਿ ਰੁੱਖ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ ਅਤੇ ਜਿਸ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਨਹੀਂ ਹੁੰਦੇ। ਸੰਘਣੇ ਰੁੱਖਾਂ ਕੋਲੋਂ ਦੀ ਲੰਘਦਿਆਂ ਤਾਂ ਸਾਨੂੰ ਠੰਡਕ ਦਾ ਅਹਿਸਾਸ ਹੁੰਦਾ ਏ ਅਤੇ ਜਦੋਂ ਹਵਾ ਚੱਲਦੀ ਹੋਵੇ ਅਤੇ ਉੱਤੋਂ ਬੱਦਲ ਚੜ੍ਹੇ ਹੋਣ ਫਿਰ ਤਾਂ ਕਹਿਣੀ ਕੀ, ਪਰ ਕਈ ਵਾਰੀ ਹਵਾ ਬੱਦਲ ਉਡਾ ਕੇ ਲੈ ਜਾਂਦੀ ਏ। ਅਤੇ ਗਾਇਕ ਹਰਜੀਤ ਹਰਮਨ ਕਿਸ ਦਾ ਇੰਤਜ਼ਾਰ ਕਰ ਰਹੇ ਨੇ, ਆਓ ਸੁਣਦੇ ਹਾਂ ਗੀਤ ਹਵਾਵਾਂ ਨਾਲ ਬੱਦਲ ਉਡਾਉਣ ਦਾ ਇੰਤਜ਼ਾਰ ਕਰਾਂਗਾ ਮੈਂ। ਗੀਤੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਏ ਅਤੁਲ ਸ਼ਰਮਾ ਨੇ।

ठहर। ते शेरा के ऐवें हसना पै रहा किसे नू हसदा वेख, ऐवें हसना पै रहा किवें नू हसदा वेख, बुल्लां तो होके मुड़ी असलीयत दी लहर। उजड़िया फिर वसया शहर तेरा कई वार, उजड़िया फिर वसया शहर तेरा कई वार, खंडर कहिंदे दास्तां किंज वरत्या कहर, खंडर कहिंदे दास्तां किंज वरत्या कहर। ते शेर है कि बचपन भोला बादशाह, बचपन भोला बादशाह बने बुढ़ापा बोझ, सेक जवानी वंड दी तिखड़ जवें दुपहर, सेक जवानी वंड दी तिखड़ जवें दुपहर। ते आखिरी शेर है गज़ल दा, गज़ल है कहिंदा सेखवां चौ गिरदे चौ झाक, गज़ल है कहिंदा सेखवां चौ गिरदे चौ झाक, दर है दूर अरूज़ दा रुसी फिरदी बहर, गज़ल है कहिंदा सेखवां चौ गिरदे चौ झाक, दर है दूर अरूज़ दा रुसी फिरदी बहर, पानी अंदर गंदगी मिट्टी अंदर जहर, मन मन अंदर ईरखा जहन जहन विच गहर। दूसरी गज़ल पेश कर रहे हैं, खिलरी चोग चुगण लई देखण नित ही नवियां थावां, खिलरी चोग चुगण लई देखण नित ही नवियां थावां, मौसम बदलण नाल परिंदे बदल लैण सिर नावां, मौसम बदलण नाल परिंदे बदल लैण सिर नावां। ते शेर है, विछड़ गया ओ साडे नालों बीत गया एक अरसा, विछड़ गया ओ साडे नालों बीत गया एक अरसा, अज भी तुरदा नाल साडे उसदा है परछावां, अज भी तुरदा नाल साडे उसदा है परछावां। ते शेर है, निक्कियां मछियां बन सदा ही वड्डियां दे लई भोजन, निक्कियां मछियां बन सदा ही वड्डियां दे लई भोजन, नदी नू डीकण लई खड़ा है सागर अड़ के बावां, नदी नू डीकण लई खड़ा है सागर अड़ के बावां। ते शेर है, की होया अज पिंडा मेरा रेत नाल जे टक्या, की होया जे पिंडा मेरा रेत नाल जे टक्या, मैं भी कदे नदी सां वगदी सीना चीर विखावां, मैं भी कदे नदी सां वगदी सीना चीर विखावां। ते शेर है कि घर घर अंदर पहुँच सके ना रब भी कल्ला कारा, घर घर अंदर पहुँच सके ना रब भी कल्ला कारा, शायद तां ही कलियां उसने धरती उत्ते मावां, घर घर अंदर पहुँच सके ना रब भी कल्ला कारा, शायद तां ही कलियां उसने धरती उत्ते मावां। ते शेरा के पैरां हेठां रुलदे कख नू कहे हवा दा बुल्ला, पैरां हेठां रुलदे कख नू कहे हवा दा बुल्ला, आ फड़ मेरी उंगल तैनू अरशी सैर करावां, आ फड़ मेरी उंगल तैनू अरशी सैर करावां। ते शेर है कि अखियां अगे घूमदा रहिंदा तेरा सुंदर मुखड़ा, शेर है अखियां अगे घूमदा रहिंदा तेरा सुंदर मुखड़ा, तू ही दस फिर गज़ल लिखण लई मन नू किवें टकावां, अखियां अगे घूमदा रहिंदा तेरा सुंदर मुखड़ा, तू ही दस फिर गज़ल लिखण लई मन नू किवें टकावां। ते आखिरी शेर है गज़ल दा, कौन सेखवां लंघिया इथों, कौन सेखवां लंघिया इथों जुल्फां नू छटका के, कौन सेखवां लंघिया इथों
ਜ਼ੁਲਫਾਂ ਨੂੰ ਝਟਕਾ ਕੇ ਨਿਖਰੇ ਨੇ ਫੁੱਲ ਬੂਟੇ ਭਰੀਆਂ ਮਹਿਕਾਂ ਵਿੱਚ ਫਿਜ਼ਾਵਾਂ ਨਿਖਰੇ ਨੇ ਫੁੱਲ ਬੂਟੇ ਭਰੀਆਂ ਮਹਿਕਾਂ ਵਿੱਚ ਫਿਜ਼ਾਵਾਂ ਖਿਲਰੀ ਚੋਗ ਚੁਗਣ ਲਈ ਦੇਖਣ ਨਿੱਤ ਹੀ ਨਵੀਆਂ ਥਾਵਾਂ ਮੌਸਮ ਬਦਲਣ ਨਾਲ ਪਰਿੰਦੇ ਬਦਲ ਲੈਣ ਸਿਰਨਾਵਾਂ ਮੌਸਮ ਬਦਲਣ ਨਾਲ ਪਰਿੰਦੇ ਬਦਲ ਲੈਣ ਸਿਰਨਾਵਾਂ। ਤੀਸਰੀ ਗਜ਼ਲ ਪੇਸ਼ ਹੈ ਯਾਦ ਤੇਰੀ ਵਿੱਚ ਕਿਰਿਆ ਹੰਝੂ ਖਾਰਾ ਏ। ਯਾਦ ਤੇਰੀ ਵਿੱਚ ਕਿਰਿਆ ਹੰਝੂ ਖਾਰਾ ਏ ਅਰਸ਼ਾਂ ਤੋਂ ਕੋਈ ਟੁੱਟਿਆ ਜਿੱਦਾਂ ਤਾਰਾ ਏ। ਯਾਦ ਤੇਰੀ ਵਿੱਚ ਕਿਰਿਆ ਹੰਝੂ ਖਾਰਾ ਏ ਅਰਸ਼ਾਂ ਤੋਂ ਕੋਈ ਟੁੱਟਿਆ ਜਿੱਦਾਂ ਤਾਰਾ ਏ ਅਤੇ ਤੇਰੇ ਨਾਲੋਂ ਬਹੁਤਾ ਤੁਰਿਆ ਨਾਲ ਮੇਰੇ ਤੇਰੇ ਨਾਲੋਂ ਬਹੁਤਾ ਤੁਰਿਆ ਨਾਲ ਮੇਰੇ ਤੇਰਾ ਲਾਇਆ ਨਿੱਤ ਨਵਾਂ ਕੋਈ ਲਾਰਾ ਏ। ਤੇਰੇ ਨਾਲੋਂ ਤੁਰਿਆ ਬਹੁਤਾ ਨਾਲ ਮੇਰੇ ਤੇਰਾ ਲਾਇਆ ਨਿੱਤ ਨਵਾਂ ਕੋਈ ਲਾਰਾ ਏ। ਅਤੇ ਸ਼ੇਰ ਆ ਕੇ ਫੋਲ ਸਕਾਂ ਮੈਂ ਦੁੱਖ ਸੁੱਖ ਬਹਿ ਕੇ ਨਾਲ ਤੇਰੇ ਫੋਲ ਸਕਾਂ ਮੈਂ ਦੁੱਖ ਸੁੱਖ ਬਹਿ ਕੇ ਨਾਲ ਤੇਰੇ ਕਦੇ ਸਮੇਂ ਨੂੰ ਹੋਇਆ ਨਹੀਂ ਗਵਾਰਾ ਏ। ਫੋਲ ਸਕਾਂ ਮੈਂ ਦੁੱਖ ਸੁੱਖ ਬਹਿ ਕੇ ਨਾਲ ਤੇਰੇ ਕਦੇ ਸਮੇਂ ਨੂੰ ਹੋਇਆ ਨਹੀਂ ਗਵਾਰਾ ਏ। ਅਤੇ ਸ਼ੇਰ ਆ ਕਿ ਜਿਸ ਬੱਦਲ 'ਤੇ ਮਾਰੂ ਥਲ ਦੀ ਨਜ਼ਰ ਟਿਕੀ ਜਿਸ ਬੱਦਲ 'ਤੇ ਮਾਰੂ ਥਲ ਦੀ ਨਜ਼ਰ ਟਿਕੀ ਉਹ ਜਾ ਵਰਿਆ ਸਾਗਰ ਉੱਤੇ ਸਾਰਾ ਏ। ਜਿਸ ਬੱਦਲ 'ਤੇ ਮਾਰੂ ਥਲ ਦੀ ਨਜ਼ਰ ਟਿਕੀ ਉਹ ਜਾ ਵਰਿਆ ਸਾਗਰ ਉੱਤੇ ਸਾਰਾ ਏ। ਅਤੇ ਸ਼ੇਰ ਆ ਕਿ ਲੋੜ ਨਹੀਂ ਲੱਭਣ ਦੀ ਗੁੱਠ ਪਹਾੜਾਂ ਦੀ ਲੋੜ ਨਹੀਂ ਲੱਭਣ ਦੀ ਗੁੱਠ ਪਹਾੜਾਂ ਦੀ ਭੀੜਾਂ ਵਿੱਚ ਵੀ ਬੰਦਾ ਇਕੱਲਾ ਘਰ ਆਏ। ਲੋੜ ਨਹੀਂ ਲੱਭਣ ਦੀ ਗੁੱਠ ਪਹਾੜਾਂ ਦੀ ਭੀੜਾਂ ਵਿੱਚ ਵੀ ਬੰਦਾ ਇਕੱਲਾ ਘਰ ਆਏ। ਅਤੇ ਸ਼ੇਰ ਆ ਕਿ ਖਬਰ ਮਿਲੀ ਕਿ ਹੀਰ ਤਾਂ ਖੇੜੇ ਲੈ ਗਏ ਨੇ ਖਬਰ ਮਿਲੀ ਕਿ ਹੀਰ ਤਾਂ ਖੇੜੇ ਲੈ ਗਏ ਨੇ ਭੁੱਬੀ ਭੁੱਬੀ ਰੋਇਆ ਤਖ਼ਤ ਹਜ਼ਾਰਾ ਏ। ਖਬਰ ਮਿਲੀ ਕਿ ਹੀਰ ਤਾਂ ਖੇੜੇ ਲੈ ਗਏ ਨੇ ਭੁੱਬੀ ਭੁੱਬੀ ਰੋਇਆ ਤਖ਼ਤ ਹਜ਼ਾਰਾ ਏ। ਅਤੇ ਸ਼ੇਰ ਹੈ ਕਿ ਉਜੜੀ ਬਸਤੀ ਜਾਪੇ ਕਬਰਸਤਾਨ ਜਿਵੇਂ ਉਜੜੀ ਬਸਤੀ ਜਾਪੇ ਕਬਰਸਤਾਨ ਜਿਵੇਂ ਵੰਗਾਂ ਵੇਚਣ ਆਇਆ ਕੋਈ ਵਣਜਾਰਾ ਏ। ਉਜੜੀ ਬਸਤੀ ਜਾਪੇ ਕਬਰਸਤਾਨ ਜਿਵੇਂ ਵੰਗਾਂ ਵੇਚਣ ਆਇਆ ਕੋਈ ਵਣਜਾਰਾ ਏ। ਅਤੇ ਆਖਰੀ ਸ਼ਹਿ ਕਿਉਂ ਸੇਖਵਾਂ ਦੇਖੇ ਸੁਪਨੇ ਮਹਿਲਾਂ ਦੇ ਕਿਉਂ ਸੇਖਵਾਂ ਦੇਖੇ ਸੁਪਨੇ ਮਹਿਲਾਂ ਦੇ ਤੇਰੀ ਕਿਸਮਤ ਵਿੱਚ ਤਾਂ ਚੋਂਦਾ ਢਾਰਾ ਏ। ਕਿਉਂ ਸੇਖਵਾਂ ਦੇਖੇ ਸੁਪਨੇ ਮਹਿਲਾਂ ਦੇ ਤੇਰੀ ਕਿਸਮਤ ਵਿੱਚ ਤਾਂ ਚੋਂਦਾ ਢਾਰਾ ਏ। ਅਤੇ ਯਾਦ ਤੇਰੀ ਵਿੱਚ ਕਿਰਿਆ ਹੰਝੂ ਖਾਰਾ ਏ ਅਰਸ਼ਾਂ ਤੋਂ ਕੋਈ ਟੁੱਟਿਆ ਜਿੱਦਾਂ ਤਾਰਾ ਏ ਅਰਸ਼ਾਂ ਤੋਂ ਕੋਈ ਟੁੱਟਿਆ ਜਿੱਦਾਂ ਤਾਰਾ ਏ। ਆਖਰੀ ਅਤੇ ਚੌਥੀ ਗਜ਼ਲ ਪੇਸ਼ ਹੈ ਭਗਦੜ ਮੱਚਦੀ ਝੂਠ ਦੀਆਂ ਅਫਵਾਹਾਂ 'ਤੇ। ਭਗਦੜ ਮੱਚਦੀ ਝੂਠ ਦੀਆਂ ਅਫਵਾਹਾਂ 'ਤੇ ਭੀੜ ਕਦੇ ਨਹੀਂ ਹੁੰਦੀ ਸੱਚ ਦੀਆਂ ਰਾਹਾਂ 'ਤੇ। ਭਗਦੜ ਮੱਚਦੀ ਝੂਠ ਦੀਆਂ ਅਫਵਾਹਾਂ 'ਤੇ ਭੀੜ ਕਦੇ ਨਹੀਂ ਹੁੰਦੀ ਸੱਚ ਦੀਆਂ ਰਾਹਾਂ 'ਤੇ। ਅਤੇ ਸ਼ੇਰ ਹੈ ਕਿ ਸੱਚੇ ਹਨ ਕਿ ਝੂਠੇ ਜੱਜ ਵੀ ਸਮਝ ਰਿਹਾ ਸੱਚੇ ਹਨ ਕਿ ਝੂਠੇ ਜੱਜ ਵੀ ਸਮਝ ਰਿਹਾ ਹੋਣ ਫੈਸਲੇ ਫਿਰ ਵੀ ਸਦਾ ਗਵਾਹਾਂ 'ਤੇ। ਸੱਚੇ ਹਨ ਕਿ ਝੂਠੇ ਜੱਜ ਵੀ ਸਮਝ ਰਿਹਾ ਹੋਣ ਫੈਸਲੇ ਫਿਰ ਵੀ ਸਦਾ ਗਵਾਹਾਂ 'ਤੇ। ਅਤੇ ਸ਼ੇਰ ਹੈ ਕਿ ਉੱਲੂ ਬੋਲਣ ਨਿੱਤ ਕਬਰ 'ਤੇ ਜਾਬਰ ਦੀ ਉੱਲੂ ਬੋਲਣ ਨਿੱਤ ਕਬਰ 'ਤੇ ਜਾਬਰ ਦੀ ਦੀਵੇ ਜਗਦੇ ਸੱਚ ਦੀਆਂ ਦਰਗਾਹਾਂ ਉੱਲੂ ਬੋਲਣ ਨਿੱਤ
ਕਬਰ ਤੇ ਜਾਬਰ ਦੀ।

ਗੀਤ ਤੁਸੀਂ ਸੁਣ ਰਹੇ ਸੀ ਜਸਬੀਰ ਜੱਸੀ ਦੀ ਆਵਾਜ਼ 'ਚ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।